0: ਹਰ ਮੈਂ ਪਾਜੋ
1: ਇਟੀਯੋ ਔਰ ਰੇਡੀਓ ਪੀਯੋਮ ਯੇ ਕਰੇ ਵੇਰ ਕੁਆਰੋ
0: ਮਾਰ ਮੈਂ ਪਾਜੋ
1: ਇਟੀਯੋ ਔਰ ਰੇਡੀਓ